ਮੂੰਹ ਸੜੀਂਦੇ ਸੱਜੜਾ ਸਾਥੀ ਸੱਡ ਨ ਡੀ ਵਿਲਹੀਅ ਜੇ ਵਥਾਣ ਤੇ ਤੋਡ ਨ ਤਵਾਰੀ ਹੇਡਾ ਹਾਂਜਾ ਥੀਨ ਬੁਰੇ ਹਿਨ ਬੰਭੋਰ ਨੇ।